ਸਰਦਾਰੀ ਮੇਰੀ ਮੈਂ ਝੋਤ ਜਗਾਵਾਂ ਮੰਨੜਾ ਰਾਜਿਤ ਬਰਪਾਵਾਂ ਰੂਣੇ ਚੇਰਾ ਦਣੀਆ ਅੱਜ ਮਾਲ ਜੀਰਾ ਕੌਰਾ ਮਾਤਾ ਮੇਰਾ ਤੇਰਾ ਲਾ ਰਾਣੀ ਨੇ ਤਲੇਰਾ ਬਰਕਾਰ ਮਾਰੋ ਸੁਣੋ ਜੀਰਾ ਮਾਤੀ।